Tere tanava, jete sapava, vinpane kenrikari. Matavich ratanjava harmonika, jake guruki suksani. Sabna jiaka ekdata, some visrana jai. Navakanda vich jarnie, nalachale sabkoe. Jetas naranava eta vatana pucheke. Nanak nirgun gun kare kan vante agande. Sunya siddha pir saranata. Sunya deepalo apatal. Nanak pagata sadavagasa. Sarnia Isarabhama Inda Sarnia Jogjata Tanbed Nanak Bhagata Sadavagasa Sarnia Satsantokyana Sarnia Parpa Pavemana Nanak Bhagata Sadavagasa Sunya Saragana Kekaha Sunya Ande Paveraho Nanak Bhagata Saravagasa Amane Kigat Kahina Jaye Gagara Kalam Nalakanahar Asa Nam Naranjanahoe Mane Surhove Manbud Amane mocho tanakae Asan nam nirinjanahoe Amane magat takanapae Amane magana chale panta Asan nam nirinjanahoe Mane pave mokduar Amane tare tare garsak Asa nam nirinjanahoe Panch parvan, panch patan Panch sohita rajana Jeko kehe kare vichar Dal dharam de akaputa Jeko buje have sachyara Dharati hor pare hor hor Jiya chataranga ke naav Eho le kalik jarne koe Keta tarnas ale rupa Kita pasao eko kvao Kudrita kavan kaha vichar Ajota da pave sahi paikar Asanka japa sanka pao Asanka karanta makaveda parta Asanka pagat kungyan vichar Asanka surma pakasar Kudadita kavan kaha vichar Jyotar Pave Sai Palikar Asanka Murakantakor Asanka Amarakar Jahe Jor Asanka Papi Papkar Jahe Asanka Malech Malapakakai Nanaka Nichakahe Vichar Jota da pave sai palikar Asanka nava sankatav Asanka ke hesara par hoye Akri gyan git kungaha Akri sirsan jog vakana Jivur mai tip tipahe
ਅਵਣਨਾ ਵੇ ਨਾਹੀ ਕੋ ਤਾਉ ਵਾਰਿਆ ਨਾ ਜਾਵਾ ਏਕ ਵਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਅਹਤ ਪੈਰਤਨ ਪਾਣੀ ਤੋਤੇ ਉੱਠ ਸਖੇ ਦੇਵ ਸਭ ਪੂਰਨ ਲਹਿਆ ਹੋ ਤੋਏ ਹੋ ਤੋ ਪੇ ਨਾ ਵੇਖੇ ਰੰਗ ਕਰ ਖਰਨਾ ਲਿਖ ਲੈ ਚਾਹੋ ਨਾਨਕ ਹੁਕਮੀ ਆਵੋ ਚਾਹੋ ਜੇ ਕੋ ਪਾਵੇ ਤਿਲ ਕਾ ਮਾਨ ਅੰਤਰ ਗਤ ਤਿਰਤ ਮਲ ਨਾਓ ਵਿਣ ਗੁਣ ਕੀਤੇ ਭੋਗ ਨ ਹੋਏ ਸਤ ਸਹਣ ਸਦਾ ਮਨ ਛਾਓ ਕਵਨ ਕਵਨ ਸੁਰਤੀ ਮਾਹੋ ਕਵਨ ਜਿਹੋ ਆਕਾਰ ਵਕਤ ਨ ਪਾਇਓ ਖਾ ਦਿਆ ਝਿਲਕਣ ਲੈ ਕਰਾਣ ਜਾ ਖਤ ਸਿਰਤੀ ਕੋ ਸਜੇ ਆਪੇ ਜਾਣੇ ਸੋਈ ਨਾਨਕ ਆਖਣ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਨਾਨਕ ਜੇ ਕੋ ਆ ਪਾ ਜਾਣੇ ਆਗੇ ਕਹਿਣਾ ਸੋਹੇ ਓੜਕ ਓੜਕ ਪਲ ਤੱਕੇ ਵੇਰ ਕਹਿਣ ਕਵਾਤ ਲੇਖਾ ਹੋਏ ਤਾਂ ਲੇਕੇ ਲੇਖੇ ਹੋਏ ਵਿਨਾਸ ਸਲਾਹੀ ਸਲਾਹੇ ਏਤੇ ਸੁਰ ਨਾ ਪਾਇਆ ਸਮੁੰਦਰ ਸਲ ਸੁਲਤਾਨ ਗਿਰ ਸਤੀ ਮਾਲਦਾਨ ਅੰਤ ਨ ਸਿੱਤੀ ਖੇਣ ਨ ਅੰਤ ਅੰਤ ਵੇਖਣ ਸੁਨ ਅੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਖੜਨ ਕੇਤੇ ਬਿਲ ਲਾਹੇ ਇਹੋ ਅੰਤ ਨ ਜਾਣੇ ਕੋਏ ਵੱਡਾ ਸਾਹਿਬ ਉੱਚਾ ਥਾਓ ਏ ਵਡ ਉੱਚਾ ਹੋਵੇ ਕੋਏ ਜੇ ਵਡ ਆਪ ਜਾਣੇ ਆਪ ਆਪ ਬਹੁਤ ਕਰਮ ਲਿਖਿਆ ਨਾ ਜਾਏ ਖੇਤੇ ਮੰਗੇ ਜੁਰ ਪਾਰ ਖੇਤੇ ਕੱਪ ਟੁੱਟੇ ਬੇਕਾਰ ਕੇਤੇ ਮੂਰਖ ਕਾਹੇ ਕਾਹੇ ਹੈ ਬੇ ਦਾਤਰੀ ਦਾ ਤਾਰ ਹੋਰ ਆਖ ਨਾ ਸਕੇ ਕੋਏ ਉਹ ਜਾਣੇ ਜਿੱਤਿਆ ਮੋਹੇ ਖਾਏ ਆਪੇ ਜਾਣੇ ਆਪੇ ਆਕੇ ਸਿਬੀ ਖੇਖੇ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁਲ ਵਾ ਪਰਿਆ ਮੁਲ ਭੰਡਾਰ ਅਮੁਲ ਪਾਏ ਅਮੁਲ ਸਮਾਹੇ ਅਮੁਲ ਤੁਲ ਮੁਰ ਪਵਾਨ ਅਮੁਲ ਖਨਮ ਮੁਲ ਫੁਰਮਾਨ ਆਖ ਆਖ ਰਹੇ ਲਿਵਲਾਏ ਆਕੇ ਪੜੇ ਖੜੇ ਵਿਖਿਆਨ ਆਕੇ ਕੋਪੀ ਤੇ ਗੋਵਿੰਦ ਆਕੇ ਖੇਤੀ ਕੀਤੇ ਬੁੱਧ ਆਕੇ ਸੁਰਨਨ ਮੁੰਜਨ ਸੇਵ ਕੇਟੇ ਖੇਖੇ ਉੱਠ ਚਾਹੇ ਤਾ ਆਕ ਨਾ ਸਕੇ ਖੇਖੇ ਨਾਨਕ ਜਾਣੇ ਸੱਚ ਸੋਏ ਤਾ ਲਿਖੀਏ ਸਿਰ ਗਵਾਰ ਗਵਾਰ ਜਿਤ ਪਏ ਸਰਬ ਸਮਾਲੇ ਸੋ ਦੈਟਸ ਸੋ ਡੈਡਿਕੇਟਿਡ ਯੂ ਗਾਇਜ਼ ਡੂ ਦੈਟ ਵਨ

ਨਾਹੀ ਜਨਮ ਆਕਾਰ ਤਖੀਨ ਕਹੋ ਨਾਨਕ ਹਰ ਭਜਮਨਾ ਜੈ ਥਿਰ ਚਾਲ ਕੋ ਮੀਨ ਬਖਿਆ ਰਚਿਓ ਨਿਮਕ

ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਤੀਰਥ ਪਰਤ ਔਰ ਦਾਨ ਕਰ ਮਾਨ ਮੈਂ ਥਾਰੇ ਕਮਾਨ ਨਾਨਕ ਨੇ ਫਲ ਚਤ ਤੈ ਜਿਓ ਖੰਚਰ ਇਸ਼ਨਾਨ ਸਿਰ ਕਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਪਏ ਅਥੋ ਨਾ ਹਰ ਰਸ ਲੀਨ ਨਿਜ ਘਰ ਦੇਖਿਓ ਜਗਤ ਮੈਂ ਕੋ ਖਾਹੂ ਕੋ ਨਾਏ ਨਾਨਕ ਤੇਰ ਹਰ ਭਗਤ ਹੈ ਤੇਰਾ ਕੋ ਮਨ ਮਾਏ ਜਗ ਰਚਨਾ ਸਭ ਝੂਠ ਹੈ

ਧਰਮੀ ਹੁਕਮ ਚਲਾਏ ਰਾਓ ਨਾਨਕ ਬਿਗ ਸੇਵੇ ਪਰਵਾਓ ਸਚ ਸਾਹਿਬ ਸਚ ਨਾਇ ਵਾਕਿਆ ਬਾਓ।

Daswa Patasha, Sri Guru Gobind Singh Sahib Ji Maharaj, Saptai Hoi Sahai. Daswa Patasha Yadi Jo, Tan Tan Tan, Sri Guru Granth Sahib Ji, De Paath Didar Datyan Tarke, Khalsa Ji Bolo Ji, Satna. ਪੰਜਾ ਪਿਆਰਿਆ ਚੌਹਾ ਸਾਹਿਬਜ਼ਾਦਿਆ ਚਾਲੀਆ ਮੁਕਤਿਆ ਹਟਿਆ ਜਪਿਆ ਤਪਿਆ ਜਿਨ੍ਹਾਂ ਨੂੰ ਨਾਮ ਜਪਿਆ ਵੰਡ ਛਕਿਆ ਦੇਖ ਚਲਾਏ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿਨਾ ਪਿਆਰਿਆ ਸਚਿਆਰਿਆ ਦੀ ਘੁਮਾਏ ਦਾ ਧਿਆਨ ਤਰਕੇ ਬੋਲੋ ਜੀ ਸਤਨਾਮ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਸਿੱਠੇ ਬਨ ਬਨ ਕਟਾਈ ਕੋ ਪ੍ਰਿਆ ਲੁਹਾਇਆ ਚਰ ਕਰਿਆ ਤੇ ਚਰੇ ਤਨ ਆਰਿਆ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾ ਹੀ ਹਾਰਿਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਣਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤੁਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰਿ ਸੇਵਿਆ, ਅੰਤ ਲਈ ਛਡਾਇਆ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਲੋਕ ਮਹਲਾ ਪਹਿਲਾ। ਦੁਖਦਾਰੂ ਸੁਖ ਰੋਗ ਭਇਆ, ਜਾ ਸੁਖ ਤਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ, ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸਭ ਪਾਰ ਪਇਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛੁ ਕਰਣਾ ਸੋ ਕਰ ਰਹਿਆ। ਸੋ ਦੁਰ ਰਾਗ ਆਸਾ ਮਹਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦੁਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਨੇ ਕਸੰਖਾ, ਕਿਤੇ ਤੇਰੇ ਬਾਵਣ ਹਾਰੇ, ਕਿਤੇ ਤੇਰੇ ਰਾਗ ਪ੍ਰੀ ਸਿਉ ਕਹੀਆ ਹੈ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਹਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਹਨੋ ਚਿਤਕਵਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਹਨੋ ਈਸ਼ਵਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਵਾਰੇ, ਗਾਵਨ ਤੁਹਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ, ਗਾਵਨ ਤੁਹਨੋ ਸਿੱਧ ਸਮਾਧੀ ਅੰਦਰ, ਗਾਵਨ ਤੁਹਨੋ ਸਦ ਵਿਚਾਰੇ, ਗਾਵਨ ਤੁਹਨੋ ਜਤੀ ਸਤੀ ਸੰਤੋਖੀ, ਗਾਵਨ ਤੁਹਨੋ ਵੀਰ ਕਰਾਰੇ, ਗਾਵਨ ਤੁਹਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ, ਗਾਵਨ ਤੁਹਨੋ ਮੋਹਣੀਆਂ ਮਨਮੋਹਨ, ਸੁਰਗ ਮੱਛ ਪਿਆਲੇ, ਗਾਵਨ ਤੁਹਨੋ ਰਤਨ ਪਾਏ ਤੇਰੇ 68 ਤੀਰਥ ਨਾਲੇ, ਗਾਵਨ ਤੁਹਨੋ ਜੋਧ ਮਹਾਬਲ ਸੂਰਾ, ਗਾਵਨ ਤੁਹਨੋ ਖਾਣੀ ਚਾਰੇ, ਗਾਵਨ ਤੁਹਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ, ਸਹੀ ਤੁਹਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਹਨੋ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਚੀ ਨਾਈ, ਹੈ ਵੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ, ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗੀਆਈਆਂ, ਸਿੱਧਾ ਪੁਰਖਾ ਕੀਆ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ, ਸੱਚੇ ਨਾਮ ਕੀ ਲਾਗੈ ਭੁੱਖ, ਤੂੰ ਭੁੱਖੈ ਖਾਈ ਚਲੀ ਇਹ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ, ਰਹਾਓ ਸੱਚੇ ਨਾਮ ਕੀ ਤਿਲ ਵਡਿਆਈ, ਆਖ ਸਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ, ਨਾ ਉਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜਿਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ, ਖਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਵੈ ਬਾਝ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਵਿਨੋ ਕਰੋ ਗੁਰਪਾਸ, ਹਮ ਕਿਰੇ ਕਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ, ਰਹਾਓ ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਖਿਆਲ ਖਾਸ, ਧਨ ਧਨ ਸਤਸੰਗਤ ਜਿਤ ਹਰਿ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪਥਰ ਮਹਿ ਜੰਤ ਪਾਏ, ਤਾ ਕਰਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭੋ ਕਰਿਆ, ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿੰਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰ ਆਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇਕੋਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭਿਆ ਵਹੀ ਸਭਿਆ ਵਹੀ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆ ਵਹੁ ਸੰਤ ਹੋ ਜੀ, ਸਭ ਦੁਖ ਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਖੜ ਖੜ ਅੰਤਰ ਸਰਮ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨਾ ਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆ ਵਹੇ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੀ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਤਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਹਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਕ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣਹੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੀ ਨਿਵਾਸਾ, ਪਾਣੀ ਪਾਵਕ ਤਿਨਹੀ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨ ਚੇਤ ਸਮੂਣ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ, ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਹਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬਲਨਾਮ, ਸਰਨ ਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖ ਹੋ ਸਰਮਾ, जप तप संयम धर्म ना कमाया, सेवा साधना जानिया हर राया। कहो नानक हम नीच कर्मा, शरण परे की राखहु शर्मा। एक ओंकार श्री वाहिगुरु जी की फतह। पातशाह दसवीं कवियो बाच बेनती चौपाई, हमरी करो हाथ दया रक्षा, पूर्ण होए चित की इच्छा। तब चरणन मन रहे हमारा, अपना जान करो प्रतिपारा। हमरे दुष्ट सभय तुम घावहो, आप हाथ दय मोहे बचावहो। सुखी वसै मोरो परवारा, सेवक सिख सभय करतारा। मोर छानज कर दय करिय, सब बैरन को आज सिंघरिय। पूरन होए हमारी आशा, तोर भजन की रह प्यासा। तुम्हें छाड़ कोई अवर ना ध्याऊं, जो बर चाहूं सो तुम ते पाऊं। सेवक सिख हमारे तरिय है, चुन चुन सत्र हमारे मरिय है। आप हाथ दय मुझे बरिया, मरण काल का त्रास निवरिया। वो जो सदा हमारे पच्छा, श्री अस ध्वज जो कर हो रक्षा। राख लहो मोह राखन हारे, साहिब संत सहाय प्यारे। दीन मंद दुष्टन के हंता, तुम हो पुरी चतुर्दश कंता। काल पाए ब्रह्मा बप धरा, काल पाए शिव जी अवतरा। काल पाए कर विष्ण प्रकाशा, सगल काल का किया तमाशा। जवन काल जोगी शिव कियो, वेदराज ब्रह्मा जूतियो। जवन काल सब लोक सवारा, नमस्कार है ताही हमारा। जवन काल सब जगत बनायो, देव दैत जच्छन उपजायो। आद अंत एक है अवतारा, सोई गुरु समझो हमारा। नमस्कार तिसही को हमारी, सकल प्रजा जिन आप सवारी। शिवकन को सबगुण सुख दियो, सत्रन को पलमो बध कियो। घट घट की अंतर की जानत, भले बुरे की पीर पछानत। चीटी ते कुंचर अस्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछाना, घट घट की पटपट की जाना। जब उदकर्ख करा कर तारा, प्रजा धर्त तब देह अपारा। जब आकर्ख करत हो कब हूँ, तुम मैं मिलत देह धर सब हूँ। जेते बदन सृष्ट सब धारा, आप अपनी बोझ उचारा। तुम सब ही ते रहत निरालम, जानत वेद भेद अर आलम। निरंकार निर्विकार निर्लंभ, आद अनिल अनाद असंभ। ताका मूढ़ चार्त भेदा, जाको भेव न पावत बेदा। ताको कर पाहन अनुमानत, महामूढ़ कछ भेद न जानत। महादेव कौ कहत सदा शिव, निरंकार का चिन्हत नह भिव। आप अपनी बुध है जेती, वर्णत भिन्न भिन्न तोहे तेती। तुमरा लखाना जाय पसारा, कहे विद सजा प्रथम संसारा। एक रूप अनूप स्वरूपा, रंक भयो राव कही भूपा। अंडज जीरज सेत जकीनी, ध्वज खान बहुर रच दीनी। कहूँ फूल राजा हुआ बैठा, कहूँ सुमट भयो शंकर कैठा। सिगरी सृष्टि दिखाए अचंभव, आद जुगाद स्वरूप स्वयंभव। अब रक्षा मेरी तुम करो, सिखियो बार सिख संघरो। दुष्ट जिते उठवत उदपाता, सकल मलेश करो रणघाता। जे अस ध्वज तब सन्नी परे, तिनके दुष्ट दखत हुए मरे। पुरख जौन पग परे तिहारे, तिनके तुम संकट सब टारे। जो कल कोई कबार धिया है, ताके काल निकट नह है। रक्षा होए ताही सब काला, दुष्ट अरिष्ट टरें तत्काला। कृपा दृष्ट तन जाहिन हर हो, ताके ताप तनक मह हर हो। रिद्ध सिद्ध घर मो सब होई, दुष्ट छा छुए सके ना कोई। एक बार जिन तुम्हें संभारा, काल फांस दे ताही उबारा। जिन नर नाम तिहारो कहा, दार्द दुष्ट दुख ते रहा। खड़ग केत मैं शरण तिहारी, आप हाथ दै लिहो उबारी। सर्व ठौर मोहो हो सहाई, दुष्ट दुख ते लिहो बचाई। कृपा करी हम पर जग माता, ग्रंथ करा पूरन सुभराता। किल विख सकल देह को हरता, दुष्ट दुखियन को छय करता। श्री अस ध्वज जब भय दयाला, पूरन करा ग्रंथ तत्काला। मन बाछत फल पावै सोई, दुख न तिसै व्यापद कोई। अड़िल सुनै गुंग जो याहे सरस ना पावई। सुनै मूढ़ चित लाए चतुरता आवई। दुख दर्द भव निकट ना तिन नर के रह। हो जो या की एक बार चौपाई को कह। चौपाई संबत सत्रह सहस बन जय, अर्ध सहस पुन तीन कही जय। भाद्रव सिद्धि अष्टमी रविवारा तीर्थ द्रव ग्रंथ सुधारा सवैया पाए गहे जब ते तुमरे तब ते को आखत रे नहीं आन्यो राम रहीम पुराण कुरान अनेक कह मत एक ना मान्यो सिमृत शास्त्र वेद सभै वो भेद कहें हम एक ना जान्यो श्री अस्पान कृपा तुमरी कर मैं ना कहो सब तोहे बखान्यो दोहरा सगल द्वार कौ छाड़ कै गयो तुहारू द्वार वाहे गहे की लाज अस गोविंद दास तुहार सगल द्वार कौ छाड़ कै गयो तुहारू द्वार वाहे गहे की लाज अस गोविंद दास तुहार राम कली महला तीजा आनंद एक ओंकार सतगुर प्रसाद आनंद भया मेरी माए सतगुरु मैं पाया सतगुरता पाया सहज सेती मन वजियां वाधाइयां राग रतन परवार परियां शब्द गावणे आईयां शब्दो तगावहु हरि केरा मन जनी वसाया कहे नानक आनंद होआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओह करे तेरा कारज सब सवारना सभना गला समरथ स्वामी सौ क्यों मनो विसारे कह नानक मन मेरे सदा रहो हर नाले साचे साहेबा क्या नाही घर तेरा घरता तेरा सब किछ है जिस देह सो पावे सदा सिफत सलाह तेरी नाम मन वसावे नाम जिन कै मन वसिया वाजे शब्द घनेरे कह नानक सच्चे साहिब क्या नाही घर तेरा साचा नाम मेरा आधारो साच नाम धार मेरा जिन भुखा सब गवाइया कर शांत सुख मन आय वसिया जिन इच्छा सब पुजाइया सदा कुर्बान कीता गुर विट हो जिस दियाँ ए वडियाइया कह नानक सुनहो संत हो शब्द थरहो प्यारो साचा नाम मेरा आधारो वाजे पंच शब्द तित घर सुभागै घर सुभागै शब्द वाजे कला जित घर धारिया पंच दूत तुध वस कीते काल कंटक मारिया दुर्कर्म पाया तुध जिन कौ से नाम हर कै लागे कह नानक तै सुख हुआ तित घर अनहद वाजे मुंदावणी महला पंजवा थाल विच तिन वस्तु पइयो सत संतोख विचारो अमृत नाम ठाकुर का पयो जिसका सब सुधारो जे को खावै जे को भुंचै तिसका होए उधारो एह वस्तु तजी न जाई नित नित रख उर धारो तम संसार चरण लग तरिया सब नानक ब्रह्म पसारो श्लोक महला पंजवा तेरा कीता जातो नाही मैं नो जोग कीतोई मैं निर्गुणियारे को गुण नाही आपे तरस पयोई तरस पया महरामत होई सतगुर सज्जन मिलिया नानक नाम मिलै ता जीवा तन मन थी वै हरिया पौड़ी तिथै तू समरथ जिथै कोए नाहे उथै तेरी रख अग्नि उधर माहे सुन कै जम के दूत नाए तिरै छड़ जाहे भवजल विखमस गाहो गुरु शब्दी पार पाहे जिनको लगी प्यास अमृत से खाहे कलम है एहो पुन गुण गोविंद गाहे सब सैनो कृपाल समाले साहे साहे मिर्था कोई न जाए जे आवै तुधे आहे श्लोक महला पंजवा अंतर गुर आराधना जेवा जप गुर नाओ नेत्री सतगुर पेखना सरुणी सुरना गुर नाओ सतगुर से तीरत्या दृग है पाइया ठाओ कहो नानक कृपा करे जिसनो ए बत दे जग में है उत्तम कंठ यह बिरले के महला पंजवा रखे रखन हार आप उबारियन गुर की पैरी पाए काज सवारियन हुआ आप दयाल मनो ना विसारियन साध जना कै संग भव जल तारियन साकत निंदक दुष्ट खिन माहे बिदारियन तिस साहिब की टेक नानक मन्नै माहे जिस सिमरत सुख होए सगले दुख जाहे तिस साहिब की टेक नानक मन्नै माहे जिस सिमरत सुख होए सगले दुख जाहे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Prepare for Kirtan Kriya. Okay, this one again, good.